ਹੁੰਦੇ ਤਿੰਨਾਂ 'ਚ ਬਾਹਣੇ ਦਾ ਕਹਿੰਦੇ ਤਿੰਨਾਂ ਜੋ ਬਾਈ ਕਰੀ ਚੱਲੂ ਹਾਂ ਕੱਟੀ ਕੇ ਘਰੇ ਬਣਾਉਂਦੇ ਨੇ ਕਹਿੰਦੇ ਤਿਸ ਦਾ ਜਿਹੜਾ ਸਵਾਦ ਹੁੰਦਾ ਸਹਿ ਕੁਛ ਅਲੱਗ ਹੀ ਹੁੰਦਾ। ਤਾਂ ਇਹਨਾਂ ਗ੍ਰਾਈਂ ਦੀਆਂ ਮੌਜਾਂ ਲੰਘੀ ਆਉਂਦੀਆਂ ਕਹਿੰਦੇ ਆਹਾਂ ਵੀ ਇਸ 'ਚ ਮੌਜਾਂ ਲਾਣੀਆਂ ਨੇ ਕਹਿੰਦੇ ਤੁਹਾਨੂੰ ਜੋ ਸੁਣਾਉਣੇ ਨੇ ਛੈਲ ਛੈਲ ਬਾਂਕੇ ਬਾਂਕੇ ਲੋਕ ਗੀਤ ਕਹਿੰਦੇ ਸੌਗੀ ਸੌਗੀ ਜਾਣਕਾਰੀ ਤੁਹਾਨੂੰ ਸਾਂਝਾ ਕਰਨੀ ਹੈ ਹਾਂ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਕਾਰਜਕ੍ਰਮ ਤੁਹਾਂ ਇਸ 'ਤੇ ਲੱਗੀ ਹੋਣਾ ਤੁਹਾਨੂੰ ਪਤਾ ਹੈ ਨਾ ਜਿਹੜਾ ਆਹ ਵਿਸ਼ੇ ਤੁਹਾਨੂੰ ਦੱਸਿਆ ਇਸ 'ਤੇ ਕਿ ਇਹ ਜਿਹੜਾ ਹੈ ਜਿਹੜਾ ਹਾਂ ਤਾਂ ਡੰਗਰੇ ਹੁੰਦੇ ਹਾਂ ਤਾਂ ਜਿਹੜਾ ਮਾਲ ਹੁੰਦਾ ਅਤੇ ਸੀ ਉਹ ਕਈ ਵਾਰੀ ਰੋਗ ਲੱਗੀ ਜਾਂਦੇ ਹੈ ਨਾ ਖੁਰ ਪੱਕਾ ਬੋਲੀ ਸਕਦੇ ਮੂੰਹ ਪੱਕਾ ਰੋਗ ਹੁੰਦਾ ਸਰ ਲੱਗੀ ਜਾਂਦਾ ਤਾਂ ਇਸ ਰੋਗ ਜੋ ਕੰਟਰੋਲ ਕਰਨ ਵਾਸਤੇ ਇਹ ਜਿਹੜਾ ਕਾਰਜਕ੍ਰਮ ਹੈ ਸਰ ਚਲਾਇਆ ਹੈ ਨਾ ਭਾਰਤ ਸਰਕਾਰ ਨੇ ਤਾਂ ਇਸ ਪਰ ਆਹ ਜਾਣਕਾਰੀ ਤੁਹਾਡੇ ਨੇ ਸਾਂਝਾ ਕਰਨੀ ਲੇਕਿਨ ਉਸ ਤੋਂ ਪਹਿਲੇ ਸੁਣਨਾ ਇੱਕ ਛੈਲ ਦੇ ਬਾਂਕਾ ਦੇ ਲੋਕ ਗੀਤ ਕਹਿੰਦੇ ਤੁਹਾਂ ਇਵੇਂ ਹੀ ਜੁੜੀ ਰਿਹਾ ਹਾਂ ਕਹਿੰਦੇ ਆਕਾਸ਼ਵਾਣੀ ਧਰਮਸ਼ਾਲਾ ਕਹਿੰਦੇ ਕਹਿੰਦੇ ਸੋਗੀ ਸੋਗੀ ਸੁਣਾ ਇਹ ਲੋਕ ਗੀਤ।